ਪਾਣੀ ਓ ਸਖਤ ਹੁਕਮ ਸੁਣਾਵਦਾ ਨੌਕਰਾਂ ਨੂੰ ਖਬਰਦਾਰ ਨਾ ਕੋਈ ਲੈ ਜਾਏ ਪਾਣੀ ਓ ਸਖਤ।

ਹਏ ਜ਼ਾਲਮ ਜ਼ੁਲਮ ਦੀ ਹੱਦ ਵੇ ਮਕਾ ਛੋੜੀ ਮਸ਼ਕ ਪਾੜ ਕੇ ਸ਼ੁੰਬਰ ਡੁਲਾਏ ਪਾਣੀ।

ਉਹ ਜਦੋਂ ਲੋੜ ਸੀ ਸ਼ਾਹ ਹੁਸੈਨ ਤਾਈ ਦਿੱਤੀ ਬੂੰਦ ਨਾ ਇੱਥੇ ਬਰਸਾ ਪਾਣੀ ਚੇਤੋ ਚੇਤ ਯਜ਼ੀਦ ਦਾ ਸੰਗ ਦੇਖੋ ਕਰਨ ਸਈਦਾ ਬੰਦ ਕਰਾਏ ਪਾਣੀ ਉਹ

0: ਨਾਲ ਜ਼ਮੀਨੀ ਹਕੀਕਤ ਤਿਕਰ ਦੇ ਮੌਜੂ ਨਾਲ ਅੱਠਵੀਂ ਦੋਵਾਂ ਤਿਹਾੜਿਆਂ ਦੀ ਕੌਮੀ ਕਾਨਫਰੰਸ ਜਾਰੀ ਹੈ। ਕਾਨਫਰੰਸ ਦੇ ਪਹਿਲੇ ਤਿਹਾੜੇ ਭਾਰਤ ਦੇ ਕੋਆਪਰੇਟਿਵ ਦੇ ਸ਼ੋਬੇ ਦੇ ਮੁਸਤਕਬਲ ਦੇ ਵਿਜਨ ਤੈਅ ਨਕਸ਼ੇਰਾ ਉਤੇ ਗੌਰ ਖੋਜ਼ ਵਾਸਤੇ ਜ਼ਮੀਨੀ ਤਜਰਬਿਆਂ ਤੇ ਹਕੀਕੀ ਆਲਤਾਂ ਕੋ ਬੁਨਿਆਦੀ ਬਟਾ ਕਰਾਰ ਦਿੱਤਾ ਗਿਆ। ਕਾਨਫਰੰਸ ਵਿੱਚ ਕੌਮੀ ਫੈਡਰੇਸ਼ਨਾਂ ਦੀ ਆਖਿਆ ਗਿਆ ਜੇ ਉਹ ਮੁਖਤਲਿਫ ਸਕੀਮਾਂ ਵਾਸਤੇ ਰਿਆਸਤੀ ਸਤ੍ਹਾ ਦੇ ਮੁਤਾਬਕ ਮਨਸੂਬੇ ਤਿਆਰ ਕਰਨ ਤੇ ਇਹਨਾਂ ਕੋ ਨਾਫਜ਼ ਕਰਨ ਦੀ ਬਾਕਾਇਦਾ ਨਿਗਰਾਨੀ ਕੋ ਯਕੀਨੀ ਬਣਾਵੇਨ। ਕੌਮੀ ਕਾਨਫਰੰਸ ਵਿੱਚ ਤੇਜ਼ ਰਫ਼ਤਾਰ ਅਮਲ ਦਰਾਮਦ ਤੇ ਰਿਆਸਤਾਂ ਤੇ ਮਰਕਜ਼ ਦੇ ਜ਼ੇਰੇ ਇੰਤਜ਼ਾਮ ਇਲਾਕਿਆਂ ਵਾਸਤੇ ਇਹਨੇ ਵਾਲੀ 6 ਮਹੀਨਿਆਂ ਦੇ ਅਤਫਾਂ ਦੇ ਹਵਾਲੇ ਦੀ ਕਾਬਲੇ ਅਮਲ ਨੁਕਾਤ ਵੀ ਸਾਹਮਣੇ ਆਏ। ਮਰਕਜ਼ੀ ਸਰਕਾਰ ਸਨਅਤ ਤੇ ਕਮਰਸ਼ਲ ਸਾਰਫੀਨ ਕੋ ਇੱਕ ਬੜੀ ਰਾਹਤ ਦੇਣਿਆਂ ਕਮਰਸ਼ਲ ਐਲ ਪੀ ਜੀ ਦੀ ਸਪਲਾਈ ਲੈਵਲ ਮਗਰਬੀ ਏਸ਼ੀਆ ਦੀ ਬਹਰਾਨ ਸੂਰਤ ਹਾਲ ਦੀ ਪਹਿਲੇ ਦੀ ਸਤ੍ਹਾ ਉੱਤੇ ਬਹਾਲ ਕਰ ਦਿੱਤੀ ਗਈ ਹੈ। ਇੱਕ ਬਿਆਨ ਵਿੱਚ ਪੈਟਰੋਲੀਅਮ ਤੇ ਕੁਦਰਤੀ ਗੈਸ ਦੀ ਵਜ਼ਾਰਤ ਸੁਣ ਆਖਿਆ ਜੇ ਐਲ ਪੀ ਜੀ ਦੀ ਬੁਲਕ ਸਪਲਾਈ ਬਹਰਾਨੀ ਸੂਰਤ ਹਾਲ ਦੀ ਪਹਿਲੇ ਦੀ 50% ਹੱਦ ਤੀਕਰ ਬਹਾਲ ਕਰ ਦਿੱਤੀ ਗਈ ਹੈ। ਇਸੇ ਦੇ ਨਾਲ ਹੀ ਖਬਰਾਂ ਦਾ ਇਹ ਬੁਲਟਨ ਮੁੱਕ ਗਿਆ। ਦਿਓ ਇਜਾਜ਼ਤ, ਖੁਦਾ ਹਾਫਿਜ਼।
1: میڈیم گو زیادہ تر 8.8 میٹر تو ایف ایم اکھ 3.5 میگا ہرٹزن پہ سمین محترم 4:30 بجے